ਰੱਖੇ ਹੁਜੇ ਹਾਂ ਜੇ ਕਿਸਮਤ ਵੱਲ ਰਸਾਂ ਵਾਂ ਹਾਂ ਹੁਜੇ ਹਾਂ ਜੇ ਕਿਸਮਤ ਵੱਲ ਰਸਾਂ ਵਾਂ ਹਾਂ ਪਲੋ ਮਾਂ ਬਧਾਂ ਪਲੋ ਮਾਂ ਬਧਾਂ।